0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਮਨੁੱਖ ਸਿਰਫ ਉਦੋਂ ਹਾਰਦਾ ਹੈ ਜਦੋਂ ਉਹ ਆਪ ਹਾਰ ਮੰਨ ਲੈਂਦਾ ਹੈ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਕਵਿਤਾ ਪਾਠ ਲੜੀ ਹੇਠ ਵਿਜੇ ਗੁਰਦਾਸਪੁਰੀ ਤੋਂ ਉਹਨਾਂ ਦੀਆਂ ਕਾਵਿ ਰਚਨਾਵਾਂ। ਇਸ ਤੋਂ ਇਲਾਵਾ ਗੀਤ ਵੀ ਸੁਣਵਾਏ ਜਾਣਗੇ। ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਸ਼ੇਸ਼ ਬਾਰੇ ਕੁਝ ਗੱਲਾਂ। ਖੇਡਾਂ ਸਰੀਰ ਨੂੰ ਤੰਦਰੁਸਤ ਰੱਖਣ ਤੋਂ ਇਲਾਵਾ ਮਨੁੱਖ ਨੂੰ ਉੱਚੀਆਂ ਕਦਰਾਂ ਕੀਮਤਾਂ ਵੀ ਸਿਖਾਉਂਦੀਆਂ ਨੇ। ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਫੇਅਰ ਪਲੇਅ, ਭਾਵ ਨਿਆਂਪੂਰਨ ਖੇਡ। ਇਸ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸੰਯੁਕਤ ਰਾਸ਼ਟਰ ਨੇ 19 ਮਈ ਨੂੰ ਵਰਲਡ ਫੇਅਰ ਪਲੇਅ ਡੇ ਘੋਸ਼ਿਤ ਕੀਤਾ ਹੈ। ਇਸ ਦਿਨ ਦਾ ਉਦੇਸ਼ ਖੇਡਾਂ ਵਿੱਚ ਇਮਾਨਦਾਰੀ, ਆਦਰ, ਬਰਾਬਰੀ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਉਣਾ ਹੈ। ਓਲੰਪਿਕ ਖੇਡਾਂ ਵਿੱਚ ਐਥਲੀਟ ਖੁੱਲ੍ਹੇ ਤੌਰ 'ਤੇ ਫੇਅਰ ਪਲੇਅ ਦੀ ਸਹੁੰ ਚੁੱਕਦੇ ਨੇ। ਇਸ ਤੋਂ ਪਹਿਲਾਂ ਵੀ ਇੰਟਰਨੈਸ਼ਨਲ ਫੇਅਰ ਪਲੇਅ ਕਮੇਟੀ ਵਰਗੀਆਂ ਸੰਸਥਾਵਾਂ ਇਸ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਰਹੀਆਂ ਨੇ, ਪਰ UN ਵੱਲੋਂ ਇਸ ਨੂੰ ਅੰਤਰਰਾਸ਼ਟਰੀ ਦਿਨ ਬਣਾਉਣ ਨਾਲ ਇਸ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਫੇਅਰ ਪਲੇਅ ਦਾ ਮਤਲਬ ਖੇਡ ਨੂੰ ਨਿਆਂਪੂਰਨ ਖੇਡਣ ਤੋਂ ਇਲਾਵਾ ਨਿਯਮਾਂ ਦੀ ਪਾਲਣਾ ਕਰਨਾ, ਵਿਰੋਧੀਆਂ ਨਾਲ ਆਦਰਪੂਰਨ ਵਿਹਾਰ ਕਰਨਾ, ਧੋਖਾਧੜੀ ਤੋਂ ਬਚਣਾ ਅਤੇ ਜਿੱਤ ਹਾਰ ਨੂੰ ਖੁਸ਼ੀ ਨਾਲ ਕਬੂਲਣਾ, ਟੀਮ ਦੀ ਭਾਵਨਾ ਦਾ ਆਦਰ ਕਰਨਾ ਹੈ। ਇਹ ਭਾਵਨਾ ਖੇਡਾਂ ਤੱਕ ਹੀ ਸੀਮਿਤ ਨਹੀਂ ਬਲਕਿ ਜੀਵਨ ਦੇ ਹਰ ਖੇਤਰ ਵਿੱਚ ਲਾਗੂ ਹੁੰਦੀ ਹੈ। ਇਸ ਨਾਲ ਨੌਜਵਾਨਾਂ ਵਿੱਚ ਅਨੁਸ਼ਾਸਨ, ਇਮਾਨਦਾਰੀ ਅਤੇ ਸਮਾਜਿਕ ਏਕਤਾ ਵੱਧਦੀ ਹੈ। ਅੱਜ ਦੇ ਸਮੇਂ ਵਿੱਚ ਖੇਡਾਂ ਵਿੱਚ ਜਿੱਤ ਲਈ ਹਰ ਤਰ੍ਹਾਂ ਦੀਆਂ ਗਲਤ ਤਕਨੀਕਾਂ ਵਰਤੀਆਂ ਜਾ ਰਹੀਆਂ ਨੇ, ਜਿਵੇਂ ਡੋਪਿੰਗ, ਧੋਖਾਧੜੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੀਆਂ ਹਰਕਤਾਂ ਨੂੰ ਘਟਾਉਣ ਲਈ ਇਸ ਦਿਨ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ। ਇਸ ਦੇ ਲਈ ਸਕੂਲਾਂ, ਕਾਲਜਾਂ, ਖੇਡ ਸੰਸਥਾਵਾਂ ਵੱਲੋਂ ਇਹ ਦਿਨ ਵੱਧ ਚੜ੍ਹ ਕੇ ਮਨਾਇਆ ਜਾਂਦਾ ਹੈ ਤਾਂ ਜੋ ਸ਼ੁਰੂਆਤ ਤੋਂ ਹੀ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਅਤੇ ਖੇਡ ਦੀ ਸਹੀ ਭਾਵਨਾ ਪੈਦਾ ਕੀਤੀ ਜਾ ਸਕੇ। ਅਤੇ ਆਓ ਹੁਣ ਸੁਣਦੇ ਹਾਂ ਕਵਿਤਾ ਪਾਠ ਲੜੀ ਹੇਠ ਵਿਜੇ ਗੁਰਦਾਸਪੁਰੀ ਤੋਂ ਉਹਨਾਂ ਦੀਆਂ ਕਾਵਿ ਰਚਨਾਵਾਂ।
1: ਗਜ਼ਲ ਪੇਸ਼ ਕਰ ਰਿਹਾ। ਗਜ਼ਲ ਦਾ ਮਤਲਬ ਹੈ ਜਿਵੇਂ ਪਰਦਾ ਕਦੇ

ਸ਼ੇਰ ਅਰਜ਼ ਕਰਦਾ, ਇਹ ਸਭ ਆਖਣ ਦੀਆਂ ਗੱਲਾਂ ਨੇ ਸੱਚ ਕੁਝ ਹੋਰ ਹੁੰਦਾ ਏ। ਸਮੁੰਦਰ ਨੂੰ ਕਦੇ

ਤੁਸੀਂ ਸੁਣ ਰਹੇ ਸੀ ਕਵਿਤਾ ਪਾਠ ਲੜੀ ਹੇਠ ਵਿਜੇ ਗੁਰਦਾਸਪੁਰੀ ਤੋਂ ਉਹਨਾਂ ਦੀਆਂ ਕਾਵਿ ਰਚਨਾਵਾਂ ਤੇ ਆਓ ਹੁਣ ਸੁਣਦੇ ਹਾਂ ਇਹ ਗੀਤ ਆਵਾਜ਼ ਹੈ ਹਰਜੀਤ ਹਰਮਨ ਦੀ।

ਅਵਾਦਾ ਬੁੱਲਾ ਆ ਜਾ ਬਣ ਕੇ ਵੇ ਬੈਠੀ ਮੰਜੇ ਤੇ ਪੱਖੀ ਦੀ ਝੱਲ ਮਾਰਾਂ। ਹਰਜੀਤ ਹਰਮਨ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਗੀਤ ਸੁਣ ਰਹੇ ਸੀ ਤੇ ਆਓ ਹੁਣ ਸੁਣਦੇ ਹਾਂ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਸੱਜਣਾ ਵੇ ਸੱਜਣਾ, ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ। ਗੁਰਦਾਸ ਮਾਨ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਗੀਤ ਸੁਣ ਰਹੇ ਸੀ, ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਜਸਬੀਰ ਜੱਸੀ ਦੀ ਆਵਾਜ਼ ਵਿੱਚ ਇਹ ਗੀਤ।

0: वर्क फ्रॉम होम, हाई सैलरी, बस एक क्लिक में। अरे वाह,
1: अनजान लिंक्स पर क्लिक मत कीजिए। RBI कहता है,
2: जानकार बनिए, सतर्क रहिए।
3: श्रोताओं, अभी आप सुन रहे थे एक ही फिल्म से कार्यक्रम। यह आकाशवाणी दिल्ली का इंद्रप्रस्थ चैनल है और लीजिए आप सुनिए समाचार।
4: नमस्कार, ए आकाशवाणी। खबरां दे नाल मैं सरबजीत कौर, पहले इस बुलेटिन दियां खास खबरां। प्रधानमंत्री नरेंद्र मोदी आज ओस्लो विच तीजे भारत नॉर्डिक शिखर सम्मेलन विच शामिल होणगे। पेट्रोल ते डीजल दियां कीमतां विच करीब 90 पैसे फी लीटर दा वादा कीता गया। सुप्रीम कोर्ट ने जनतक थावां ते फड़े गए लावारिस कुत्तियां नूं टीकाकरण जां नसबंदी कीते बिना छड्डण ते अपने पहलां दे निर्देश नूं वापस लैण तों इनकार कर दित्ता है। पंजाब विच दो वक्ख वक्ख सड़क हादसों विच पांच लोगों की मौत। पंजाब ते हरियाणा च आउंदे दिनां च लू की स्थिति बनी रहेगी। ज्यादातर जिलों विच पारा होर वधण की संभावना। IPL क्रिकेट विच आज राजस्थान रॉयल्स का मुकाबला लखनऊ सुपर जायंट्स नाल होगा। हुण खबरां विस्तार नाल। प्रधानमंत्री नरेंद्र मोदी अज ओस्लो विच तीजे भारत नॉर्डिक सम्मेलन विच शामिल होणगे। इस सम्मेलन दा उद्देश तकनालोजी, नवियावणयोग ऊर्जा, रक्षा, स्थिरता अते व्यापार वर्गे खेतरां विच नॉर्डिक देशां नाल भारत दी रणनीतिक भाईवाली नूं मजबूत करना है। प्रधानमंत्री नरेंद्र मोदी पांच नॉर्डिक देशों के अपने हमरुतबावां दे नाल अज तीजे भारत नॉर्डिक सम्मेलन विच शामिल होणगे। इह सम्मेलन 2022 विच डेनमार्क के कोपनहेगन विच होए। पिछले सम्मेलन तो बाद भारत अते नॉर्डिक देशों विचकार वधे होए खेतरी सहयोग नूं अगे होर वधाएगा। इस दौरान तकनीक अते नवीनता, स्थिरता, नवियावणयोग ऊर्जा अते डिजिटाइजेशन के खेतरां ते ध्यान दित्ता जाएगा। TEPA दे लागू होण नाल सम्मेलन डूंगे व्यापार ते निवेश संबंधां नूं वधाउण दी कोशिश करेगा। इस ब्लॉक नाल भारत दा दुवल्ला व्यापार इस समय 19 अरब डॉलर है। यह सम्मेलन खेतर नाल साडे बहुपक्षी सहयोग नूं वधाउण विच मदद करेगा। यह आपसी हित दे आलमी अते खेतरी मुद्दयां ते विचार वटांदरा करन दा मौका भी प्रदान करेगा। प्रधानमंत्री तीजे भारत नॉर्डिक सम्मेलन दे मौके ते डेनमार्क, आइसलैंड अते फिनलैंड दे प्रधानमंत्रियां नाल दुवल्लियां मीटिंगां भी करनगे। प्रधानमंत्री शाम दो दिना सरकारी दौरे लई इटली दे रोम पहुंचणगे। इस दौरे दा उद्देश व्यापार, निवेश अते तकनीकी नवीनता विच दवल्ले सहयोग नूं मजबूत करना है। भारतीय भाईचारे दे मैंबरां विच खुशी ते उम्मीद देखण नूं मिल रही है। अज अते भलके तक होण वाला यह दौरा इटली दे प्रधानमंत्री जॉर्जिया मेलोनी दे निजी सदे ते हो रहा है। रक्षा मंत्री राजनाथ सिंह ने वियतनाम के राष्ट्रपति तो लाम नाल मुलाकात की थी अते दोवां देशां विचकार रक्षा सहयोग नूं मजबूत करन ते सहमति प्रगटाई। एक सोशल मीडिया पोस्ट विच रक्षा मंत्री ने कहा कि दोवां देशां विचकार बधाई गई व्यापक रणनीतिक भाईवाली महत्वपूर्ण है। श्री सिंह ने कहा कि भारत अते वियतनाम सांझियां कदरां कीमतां दे आधार ते रक्षा, सुरक्षा ते खेतरी स्थिरता विच नजदीकी सहयोग सांझा करदे ने। श्री सिंह ने हनोई विच वियतनामी रक्षा मंत्री जनरल फान वांग जियांग नाल एक दवली मीटिंग भी की थी। दोवां धिरां ने समुद्री सुरक्षा, रक्षा सनद, सिखलाई अते खेतरी स्थिरता विच सहयोग नूं मजबूत करन ते चर्चा की थी। दोवां आगुआं ने वियतनामी हवाई फौज दे अफसर कॉलेज विखे स्थापित एक भाषा प्रयोगशाला दा उद्घाटन किया। इस मौके AI अते क्वांटम टैक्नोलॉजी दे खेतर विच इक समझौता पत्र MOU दा वटांदरा किया गया। इस तो पहला श्री सिंह ने वियतनाम के संस्थापक राष्ट्रपति हो ची मिन नूं उनां दी 136वीं जन्म वरेगंढ ते श्रद्धांजलि भेंट की थी। उन्हां कहा कि हो ची मिन दा दृष्टिकोण, अगवाई अते विश्वव्यापी एकता प्रति अटुट वचनबद्धता पीढ़ियां नूं प्रेरित करती रहेगी। पेट्रोल अते डीजल दियां कीमतां विच अज करीब 90 पैसे फी लीटर दा वादा कीता गया, जो कि इक हफ्ते तो भी घट समय विच दूजा वादा है। दिल्ली विच पेट्रोल दी कीमत हुण 98.64 रुपए फी लीटर है, जदों कि डीजल दी कीमत 91.58 रुपए है। मुंबई विच पेट्रोल 107.59 रुपए अते डीजल 94.08 रुपए फी लीटर विक रहा है। कोलकाता विच पेट्रोल दियां कीमतां 109.70 रुपए अते डीजल 96.70 रुपए दर्ज कीतियां गईयां, जदों कि चेन्नई विच पेट्रोल दी कीमत 104.49 रुपए अते डीजल 96.11 रुपए फी लीटर है। ਇਹ ਵਾਧਾ 15 ਮਈ ਨੂੰ 3 ਰੁਪਏ ਫੀ ਲੀਟਰ ਦੇ ਵਾਧੇ ਤੋਂ ਕੁਝ ਦਿਨ ਬਾਅਦ ਆਇਆ ਹੈ। ਇਹ 4 ਸਾਲਾਂ ਤੋਂ ਵੱਧ ਸਮੇਂ ਵਿੱਚ ਇੰਧਣ ਦੀਆਂ ਕੀਮਤਾਂ ਵਿੱਚ ਪਹਿਲਾ ਬਦਲਾਅ ਸੀ। ਈਰਾਨ ਸੰਘਰਸ਼ ਅਤੇ ਹੋਰਮੁਸ ਪਣਜੋੜ ਵਿੱਚ ਰੁਕਾਵਟ ਦਰਮਿਆਨ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਇਹ ਵਾਧਾ ਹੋਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AINU ਜਲੰਧਰ, ਸਾਡਾ ਫੇਸਬੁੱਕ ਪੇਜ ਹੈ AINU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਜਨਤਕ ਥਾਵਾਂ ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ ਨਵੰਬਰ 2025 ਦੇ ਹੁਕਮ ਵਿਚ ਸੋਧ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਆਸਰਾ ਘਰਾਂ ਵਿਚ ਰੱਖਣ ਦਾ ਨਿਰਦੇਸ਼ ਦਿੱਤਾ। ਬੱਚਿਆਂ, ਬਜ਼ੁਰਗਾਂ ਤੇ ਆਉਣ ਜਾਣ ਵਾਲਿਆਂ ਤੇ ਕੁੱਤਿਆਂ ਦੇ ਹਮਲਿਆਂ ਦੀਆਂ ਬੇਹੱਦ ਚਿੰਤਾਜਨਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਮੱਸਿਆ ਹਵਾਈ ਅੱਡਿਆਂ ਅਤੇ ਰਿਹਾਇਸ਼ੀ ਕਲੋਨੀਆਂ ਸਮੇਤ ਸੰਵੇਦਨਸ਼ੀਲ ਜਨਤਕ ਖੇਤਰਾਂ ਵਿਚ ਫੈਲ ਗਈ ਏ। ਬੈਂਚ ਨੇ ਚੇਤਾਵਨੀ ਦਿੱਤੀ ਕਿ ਜੋ ਅਧਿਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿੰਦੇ ਨੇ ਉਨ੍ਹਾਂ ਨੂੰ ਅਦਾਲਤ ਦੀ ਹੱਦ ਤੱਕ ਅਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਵਿਚ ਰਾਜ ਚੋਣ ਕਮਿਸ਼ਨ SEC ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਨਗਰ ਨਿਗਮਾਂ ਲਈ ਹੋਣ ਵਾਲੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਇਰ ਕੀਤੀਆਂ ਗਈਆਂ 713 ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਹੈ। SEC ਮੁਤਾਬਿਕ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 16 ਮਈ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਚੋਣਾਂ ਲਈ ਹੁਣ ਮੈਦਾਨ ਵਿਚ 10,096 ਉਮੀਦਵਾਰ ਨੇ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਏ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ ਵਿਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਆਮ ਨਿਗਰਾਨ ਵਜੋਂ ਨਿਯੁਕਤ ਕੀਤਾ ਅਤੇ ਚੋਣਾਂ ਨੂੰ ਨਿਰਪੱਖ, ਸੁਤੰਤਰ ਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਪੰਜਾਬ ਵਿਚ 2 ਵੱਖ ਵੱਖ ਸੜਕ ਹਾਦਸਿਆਂ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ 5 ਲੋਕਾਂ ਦੀ ਜਾਨ ਚਲੀ ਗਈ ਏ। ਅੱਜ ਸਵੇਰੇ ਗੁਰਦਾਸਪੁਰ ਵਿਚ ਇਕ ਕਾਰ ਹਾਦਸੇ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਕਾਰ ਜਿਸ ਵਿਚ ਇਹ ਨੌਜਵਾਨ ਸਵਾਰ ਸਨ ਪਠਾਨਕੋਟ ਤੋਂ ਆ ਰਹੀ ਸੀ ਜਦੋਂ ਇਸ ਦੀ ਇਕ ਅਣਪਛਾਤੇ ਭਾਰੀ ਵਾਹਨ ਨਾਲ ਟੱਕਰ ਹੋ ਗਈ। ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਅੱਜ ਹੁਸ਼ਿਆਰਪੁਰ ਵਿਚ ਵੀ ਇਕ ਸੜਕ ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸਦੀ ਕਾਰ ਦੀ ਸਾਹਮਣੇ ਆ ਰਹੇ ਇਕ ਟਰੱਕ ਨਾਲ ਟੱਕਰ ਹੋ ਗਈ। ਦੋਵਾਂ ਮਾਮਲਿਆਂ ਵਿਚ ਹੋਰ ਜਾਂਚ ਜਾਰੀ ਏ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਮੁਲਾਕਾਤ ਕਰਨ ਲਈ ਚੀਨ ਦਾ ਦੌਰਾ ਕਰ ਰਹੇ ਨੇ। ਕ੍ਰੈਮਲਿਨ ਮੁਤਾਬਿਕ ਦੋਵੇਂ ਨੇਤਾ ਆਰਥਿਕ ਸਹਿਯੋਗ ਅਤੇ ਮੁੱਖ ਖੇਤਰੀ ਤੇ ਆਲਮੀ ਮੁੱਦਿਆਂ ਤੇ ਚਰਚਾ ਕਰਨਗੇ। ਇਹ ਦੌਰਾ ਚੀਨ ਰੂਸ ਦੋਸਤੀ ਸੰਧੀ ਦੀ 25ਵੀਂ ਵਰ੍ਹੇਗੰਢ ਮੌਕੇ ਹੋ ਰਿਹਾ ਹੈ। ਕੱਲ ਤੋਂ ਹੀ ਪੰਜਾਬ ਤੇ ਹਰਿਆਣਾ ਵਿਚ ਜ਼ਬਰਦਸਤ ਗਰਮੀ ਕਾਰਨ ਲੂ ਚੱਲ ਰਹੀ ਏ ਕਿਉਂਕਿ ਇੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋ ਗਿਆ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ, ਜਿਸ ਨੇ ਪਹਿਲਾਂ ਹੀ ਆਉਂਦੇ ਦਿਨਾਂ 'ਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ, ਨੇ ਆਉਣ ਵਾਲੇ 3 ਤੋਂ 4 ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਏ। ਡਾਇਰੈਕਟਰ IMD ਸੁਰਿੰਦਰਪਾਲ ਨੇ ਦੁਪਹਿਰ ਦੇ ਸਮੇਂ ਜਨਤਾ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹੋਏ ਆਕਾਸ਼ਵਾਣੀ ਨੂੰ ਦਸਿਆ ਕਿ ਇਨ੍ਹਾਂ ਰਾਜਾਂ ਵਿਚ ਤਾਪਮਾਨ ਕਰੀਬ 45 ਡਿਗਰੀ ਸੈਲਸੀਅਸ ਹੈ, ਇਸ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ।
5: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ, ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ, ਖਾਸਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ, ਜਿਸਮੇਂ ਅਗਰ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ, ਤੋ ਲੂ ਕੀ ਸਥਿਤੀ ਬਣੇਗੀ ਔਰ ਉਸਕੇ ਲਿਏ ਹਮਨੇ ਯੈਲੋ ਅਲਰਟ ਰੱਖਾ ਹੁਆ ਹੈ। ਯੇ ਕਰੀਬ 3 ਸੇ 4 ਦਿਨ ਕਾ ਸਮੇਂ ਹੈ, ਇਸਮੇ ਬਾਰਿਸ਼ ਕੀ ਕੋਈ ਸੰਭਾਵਨਾ ਨਹੀਂ ਹੈ, ਡਰਾਈ ਕੰਡੀਸ਼ਨ ਰਹੇਗੀ।
4: IPL क्रिकेट विच आज राजस्थान रॉयल्स का मुकाबला लखनऊ सुपर जायंट्स नाल होएगा। ए मैच जयपुर में शाम 7:30 बजे तो खेडिया जाएगा। आखिर च खास खबरां, प्रधानमंत्री नरेंद्र मोदी अज ओस्लो विच तीजे भारत नॉर्डिक सम्मेलन विच शामिल होंगे। पेट्रोल ते डीजल दीआं कीमतां विच करीब 90 पैसे फी लीटर का वादा किया गया। सुप्रीम कोर्ट ने जनतक थावां ते फड़े गए लावारिस कुत्तियां नूं टीकाकरण जां नसबंदी किते जाण तक ना छड्डण दे अपने पहलां दे निर्देश नूं वापस लैण तों इनकार कर दित्ता है। इस दे नाल ही साडा इह बुलेटिन खत्म हुंदा है। साडा अगला प्रादेशिक बुलेटिन शामी 6:20 बजे होएगा। नमस्कार।
6: आदाब, ये आकाशवाणी है, खबरों के साथ मैं फैसल खान। वजीर आजम नरेंद्र मोदी ओस्लो में तीसरी भारत नॉर्डिक समिट में शिरकत करेंगे, जिसका मकसद टेक्नोलॉजी, काबिले तजदीद तवानाई, दिफा और तिजारत के शोबों में ताउन को मुस्तहकम बनाना है। वजीर आजम मोदी और स्वीडन के उनके हम मनसब